0: हेलो हेलो हेलो हेलो ताबीर अब्रा हेलो ताबीर अब्रा मिंगले फम हाई बीओ का नाव बीरा बनो हेलो ताजरी ताजरी अंगोंद नियम सिंह ताजरी का नाव बीरा बनो मिंगले फम खंग जगे हेलो हेलो มิงไฮบิวฮัลโหล
1: อาจจะยาข้าจ้างนี่เงินบิดเร่สมัยตอนนี้ก็ไอ้ตโนรีเยอะเนี่ยแต่ตอนนี้ต้องใช้เยอะๆนะต้องคน

0: Emma, voilà Emma. Et comment est-elle de ce bois? Quand il y a un grand ami quoi.
1: Hey, c'est moi.
0: Dan. Emma.
1: Toby, quand il y a un sonné non?
0: Un sonné? Non, il y a un baga. Il y a un sonné non?
1: School chuti thar di yum ta kohan beadro.
0: Hoi bungwa. Nong magine nang na sak u hau dra badine cha ka mat sang de ngo
1: ngo wi de ma si de angau bi
0: hau
1: ko ri ni ma si
0: ado nan mama da hang ya da hang la bra
1: kai nuam de bo
0: as ma si sunga wi de na
1: maram do khong dra di pa sa na ngau ba ta bani
0: angau bo
1: hau
0: hai ma ai na bi de nan mama da nang na hang ni hab da hang la bra hai bani
1: adu ai ni ima da hang de wa si kari wa no ba thui bi
0: hoi ba ling sina ba
1: ko ri no ni ma si ba
0: hai ba di nang gai ga koi na ba ya bra hai na mama da nang na hang ni hai du di
1: ai di kari kari go bani ngo re adu wa ra
0: ad hang la bra mama ka hai ke hang la bra ga
1: hang dri ba
0: as kai ga hang di ba nang dia
1: thui bi ya
0: na mama la la me hai ba dai ne
1: nan ima la me ai hangye di khanbani adubu hangbangam de thoi bi
0: thanya aina sagat saribe wa khali sisu imana yadrabadi arem boy go dauri bro
1: thoi bi ai ma bu yam nungsi ai imana yadab tabak amat tobu pamti
0: thanya nang thamoi badu mi ni kali gi no nang thamoi na dukali badu bo
1: thoi bi nang ai gi nu si bse imana ya bi ra ba nang ai gi lai ba pa ba ne
0: thani
1: adu bu thui bi kari gum ba imana ya tra ba ti nang ai bu wa ro nu ko thui bi
0: thani
1: ai ma bu ya nu si ai gi pa do hing li di ai ai ai nang si ba ma sak si u ti ai bu pu ga imana ga nai bu ya wa na sem lak pa ne thui bi
0: thani
1: मी शैजल छाया तो तांग दा अयुक चा नुमिदांग हे मपांग ते पमकै नोम लगले थुइबी अई माव याम नुशी इपाग नुशी बा अई मशक कंदे
0: करे
1: अई तो बुलाइनिंग होइ जरीबी इमाव यु बात थम अई अई तो पगम लये थुइबी
0: थने
1: थुइबी
0: आई से लगे
2: Baby, ¿qué te ma? ¿Qué te ha? ¿Qué te ha?
0: Cristal de tamo.
2: Hey.
0: Ay, salud. ¿Qué
2: te ha? ¿Qué te ha? ¿Qué te ha? ¿Qué te ha? ¿Qué te ha? ¿Qué te ha? ¿Qué
1: te ha? ¿Qué te ha? ¿Qué te ha?
2: ¿Qué te ha? ¿Qué te ha? ¿Qué te
1: ha? ¿Qué te ha? ¿Qué te ha? ¿Qué
0: te
1: ha? ¿Qué te ha? ¿Qué
2: Hai, namin kiri kawi. Ha, namin kiri kawi.
1: Ayi ming tanil kawi.
2: Tanil,
1: hoi.
2: Hoi ma, sakit mingi apa nih wani?
1: Rakan bumi ni sih.
2: Hai,
1: kiki.
0: Ha, kino.
1: Tobi,
0: ha.
1: Ayi amai dari sana sih lo. Lo Tobi, sana sih lo.
2: Masih lo power masih ada kaya.
1: Tobi, sana sih lo.
0: Tamu.
1: Tui bi,
2: tamu.
3: Nangi mampu masih dah kaidron ni ba? Ha?
1: Tamu.
3: Suti tharap di yumdan maya tu bro. Mana kanano?
0: Tamu.
1: Ay.
0: Iban sekolah mesti tami nabi.
3: Eh, tamu nala. Tamu nala mampu masih kaidron ni ba?
2: Hei, kau ni mungkin tak kong no. Tamu nala kena bidga bukti.
3: Tada, angang sini warim tu sahge. Tada lebih sih dah angang sini ikal malay. Tada yumdan miramu.
2: Oh, nangi tu pun yang mana tali bayi tu.
3: Hei, cello.
2: Lepas habis mana bu, semunar kan?
3: Cello. Si, tabin. Oh, hei, nangai ko.
0: Kam, tamu.
3: Hei, kata dia kena. Ayo nangi bersih nongun tu ne.
1: Ayum, tangge dek ini.
3: Kena ibu sano.
1: Ayu popi, imagi mingdi. Ibemal kau.
3: Kau. Ibemal.
1: Hoi, Ibemal.
3: Ibemal. Apa kau ingin di?
1: Aku kandi.
3: Kau.
1: Imana su? Aku nak nombor tahu ya ti.
3: Apa kau ingin kandi bah?
0: Tamu mana?
3: Aku ni nombor kari aje.
4: ਸੋ ਮੋ ਪਿੱਤ ਪਦ ਪ ਬੂ ਬਾਂ ਸੋ ਦਬ ਸੋਈ ਰਾਇ ਰਬ ਮਿਵੀ ਸਿੰਘ ਸਿਗਾ ਮਟਮ ਬੁਨ ਮੰਗ ਤੇ ਲੋਇਨਾ ਗਨੋ ਮਹੋਲੀ ਲਾ ਥੋ ਰਾਇ ਨੇ ਨੋਨ ਹਾਈ ਦਰਾ
0: ਕਾਈ ਨਾ ਤਮ ਤਮ ਨਾ ਬੇ ਦੁ ਕਰਿੰ ਤਮ
4: ਕਰੀ ਨੰਗ ਮਟੂ ਮਨਾਉ ਮਾ ਘੇ ਲੋਇਨੇ ਰਮ ਲਬਾ ਨੰਗ ਆਯੂ ਫਟ ਜਾਏ ਗਨੋ
0: ਤਮ ਤਮ ਨਾ ਬੂ ਹਾਲ ਬਸੂ ਅਜ ਮਗ ਖਕ ਲੋਇਨੇ ਦਬ ਦਿੰਗ ਹਮ ਲੋਇ ਤਮ
4: ਕਰੀ ਨੰਗ ਨੁਪਾ ਸਿਗ ਲੋਇਨੇ ਦਬੰਗ ਮੈ
0: ਹਮ ਲੋਇ ਤਮ
4: ਨੰਗ ਮਾ ਘੇ ਲੋਇਨੇ ਦਬੰਗ ਮੈ ਨੰਗ ਮਾ ਘੇ ਲੋਇਨੇ ਦਬੰਗ ਮੈ
0: ਤੋਲੀ ਤਮ
4: ਨਪੁਨ ਸਿਦੂ ਅਸੂ ਮਿਉ ਸਿੰਗ ਦਾ ਮੋਟਾ ਮਾਂਗੇ ਗਾ ਹੈਬਰੋ ਚਲੋ ਯੁਮ ਯਮ ਟੀਚਰ
0: ਤਮੋ
4: ਚਲੋ
0: ਤਮੋ
1: ਤੁਬੀ ਤੁਬੀ
0: ਤਮੋ
4: ਓਏ ਨਾ ਸਿਗ ਦੀ ਨੰ ਆਈ ਨੇ ਨੰ ਉਥਾਰ ਬਨੇ ਮਤੁੰਗ ਦਾ ਆਈ ਸਨ ਗੇ ਹੇ ਉਨੇ ਗੇ ਖਲਬਾ ਨੰ ਮੋਈ ਨੇ ਲੇਮ ਨਾ ਖਾਰ ਹੈ
1: ਤੁਬੀ ਤੁਬੀ
5: ਮਾਨੀ ਮਾਨੀ ਅਹੀਂ ਨਾ ਇਬੇ ਮੈਂ ਪੋਪ ਮਪਾਨੀ ਕਰੀ ਤਾਕ ਪੀ ਗਦਬਾ
0: ਪਾਬੂ ਅਹੀ ਮਿੰਗ ਨੁਸੀ ਕੌਜੇ ਚਿਪ ਇੰਜੀਨੀਅਰ ਸ਼ਮੂਗੀ ਲੋਇਨਾ ਬੀਨੀ
5: ਕਰੀ ਚਿਪ ਇੰਜੀਨੀਅਰ ਸ਼ਮੂਗੀ ਲੋਇਨਾ ਬੀ ਨੰਗਦੀ ਮਫਮ ਮੁਸੀਦਾ ਕਰੀ ਤੋ ਬੁਲਾਈਬਾ ਹਾ
0: ਪਾਬੂ ਵਾਰੀ ਸੇ ਹੰਗੇ ਸਾਨੇ ਬਦੀ ਗਿਆਨ ਤਾਰਾ ਰੋ ਇਬੇ ਮੈਂ ਲੰਦ ਕੌ ਤੋ ਪੀਰੋ
5: ਓ ਅਸ਼ੁਕ ਕੋਈ ਰਮ ਤਮਸੀ ਆਈ ਇਸ਼ਾਨ ਪਿਉ ਹਜਿਨ ਨਜਿਨ ਅਵਾਬ ਪੀਬਦ ਨਤਨਾ ਨਸੀਨ ਕਰਮ ਅਨੋਵ ਸੈਨਾ ਮੁ ਹਾਕ ਲਾਰੀ ਬਰੋ ਹਾ ਕਰਮ ਅਨੋਵ ਸੈਨਾ ਮੁ ਹਾਕ ਲਾਰੀ ਬਰੋ ਬੇਮਾ ਆਈ ਬੇਮਾ ਹਾਈ ਹਾਈ ਮੀ ਲਾਈ ਸੁਜਿਤ ਪੁਧਰ ਹੋਏ ਬੇਮਾ
0: ਕੋਈ ਨਾ ਸੀ ਬਾਬਾ
5: ਨਸੀ